ਸੁਣਿਆ ਫਿਰ ਜਵਾ ਹੀ ਵੇਖੋ ਰਿਹਾ ਬਾਰੀ ਦੁਰਬੈਗਲੀਆਂ ਚੰਨ ਚੁਣੀ ਸ਼ਰਮਾ ਤਸਵੀਰ ਹੋਈਆਂ ਪੂਰਾ ਵਾਹਿਰ ਹਾਲਿੰਦਾ ਦਿਲ ਹਾਲਾ ਦਾ ਦਿਲ ਹਾਲਿੰਦਾ ਹਰਿਆ ਪਰ ਮਾਲਾ ਇਸ ਤਾਲਾ ਇਤੋ ਦਾ ਤਕਦੀਲੀ ਹੱਟ ਬਗਿਆ ਲੁਰਨਿਆ ਦਰੀ ਦਲਮਿਆ ਦਲ ਬਗਿਆ ਦਲਮ ਦਲੀ ਲੁਰਨਿਆ ਫੀਹਾ ਮਿਨਲ ਆਈਨੀ ਮਾਲਾ ਆਈਨਨ ਰਹਤ ਵਾਲਾ ਉਦੁਨਨ ਸਮਿਹਤ ਵਾਲਾ ਖਤਰ ਆਲਾ ਕਲਬਿ ਬਸ਼ਰ di dalam istana itu penuh dengan kenikmatan-kenikmatan.